0: 那现在我们从听见他的三星美丽三星的平均龙城年轻的公园票根龙城透过这些被你和朋友提动的钱银听见摩托安全的钱三不谈谈那些摩托钱银的钱呢吃这些被送现开日归他写把预计日归南个配角个许给他摩托的钱呢吃这些的银呢他不是来谈多起来呢但南北唱松来写的银你和朋友的钱可以贴这样唱你连我也估计出业经啊丁丁古他出业送完你出出出业你古连我我刚刚他出现你给出短短建议，这张推送我能从声音出不出音的，你让朋友李先去趁趁基地 CTB 歌声传情，记不记拒绝李先的雪花啤酒一年个收音。参加我们从陈陈基地聚集的三南熊南根跟三根初步证明了行凶根部训练困难学会三只南巴托建南学会他摩托巴萨拉里三南熊南根跟三部学把铁东看南直接拿着修音乐于三部看上
1: 熊目天主了但见不上了社会社会里面无助当学不得了看不上那是当然的开发教育了
0: 你谁你们听出来你现在吃这学会松懈长松来习不得可让给所便宜呢
1: lo ta son la se lu che di tang do chung den ro ran ta ke pa san la le ta shi che ta ta do ma son de le lu che di phi che an ke la ni gi sin ga na po bo mo mo ko zu ta le tem ba tam na ta chu le de ma ko ng cha la kom chu ve ta shi min de chu ve ma se an de lung di sen ken ta shung ke sin do mang do zu an ke na zu lung di u ti le si yong le phi ma se pa mo ki na zu sin ga na ਉਹਨਾਂ ਦੇ ਸਿੰਗਾਨਾ ਪੋਪੋ ਮੋਮੋ ਕੋਂਗ ਲੇ ਕਿਆ ਕਿਆ ਤਾਂ ਬਤ ਲੇ ਬਤਾ ਅਨ ਕੁਸੁਨ ਡਾਲੇ ਤੇ ਮੈਂ ਤੇ ਛੁਲ ਲੇ ਨੇ ਯੋਂ ਬੇ ਅਲੂ ਸ਼ੇ ਜੀ ਪੀ ਵੀ ਜਲਾ
0: ਹੂੰ ਜਸੇ ਲਵਾ
1: ਅਨ ਕਿਲਾ ਰ ਨੇ ਪਟ ਮੈਂ ਚੇ ਚੁਨ ਸ਼ੇ ਮੰਦ ਲੋ ਲੇ ਨੇ ਆਉ ਤੂ ਆ ਜੀ ਸਿੰ ਦੋ ਮੰਗ ਦੋ ਦੋ ਤਾ ਲੋ ਲੋ ਲੇ ਟੂ ਵੇ ਪ੍ਰੋਬਲਮ ਨਾ ਤੋ ਅਨ ਨੀ ਤੋ ਛੁ ਕੇ ਤਾਂ ਬੇ ਕੋ ਲਾ ਆ ਛੁ ਕੇ ਤਾਂ ਆਰਾ ਮ ਦੋ ਮਤਾ ਆ ਆਰਾ ਤੂ ਨੂੰ ਛੁ ਕੇ ਮਾ ਤਾਂ ਰੋ ਅਨ ਤੋ ਲੈ ਤੇ ਤਾਂ ਅਨੇ ਕਬੂ ਕੋ ਜੇ ਨਾਲ ਲੋ ਚ ਨੇ ਜੋ ਬਈ ਯੋ ਮਾਰੇ ਜਾਂ ਲਾ
0: ਹੂੰ ਨਸੇ ਲਾ
1: ਅਨੇ ਨੰ ਜੇ ਨੀ ਮਾ ਨਾ ਬਚ ਚੀ ਨੇ ਤੰਗ ਦਾ ਤੋ ਨਾ ਨੀ ਨੇ ਟਿਮ ਰੂ ਤੋ ਨਾ ਨਾ ਰੋ ਅਨੇ ਨੰ ਜੇ ਤਾਂ ਦਾ ਚੀ ਮੇ ਨੇ ਦੋਸ ਤਤ ਲਾ ਲੰ ਸ਼ੁ ਲੰ ਖਾ ਲੇ ਯਾ ਤੇਨ ਦੋ ਦਾ ਦੇ ਤੀ ਤੋ ਤਮ ਚੀ ਗੀ ਤੇ ਲੇ ਤੇ ਨੇ ਯੇ ਨੇ ਨੀ ਯੁੰ ਜੇ ਦੇ ਤੀ ਕਰੇ ਨਾ ਟਿਮ ਰੀ ਤੇ ਤੇ ਤੇ ਜਲ ਚੀ ਸੁ ਮਾ ਜੇ ਤੇ ਪੂ ਅਯੋ ਰ ਜੇ ਕਸ ਕਾਲ ਦੁ ਕੀ de manaro sicile neva midan tunge me vrti ki ata nare me kanga handa ru te man thang yo me te shi min du ju ja la
0: ne se lo
1: ja le ji se nam ra tang da ji se na ro shi e ki na ni le chen li tu ta kon da an pham bin ji da nyam do shi da to bo yo ma ta shi shi to te shi te le shi win da la
0: ne se to che na nim tun ju la
1: on te bi yin be la
0: de bi yin la中地里，你现在吃这些呗？拉不起来的，多起来呢？但南边长松拉西边松些的，可能给索便宜呢。
2: 那是给了，长松拉西边松些，你不是长多银呢？他过年不你给那点给他给点多了，他这边这边你给包上了，啊对呢，就给准备时间给了。
0: 那是多钱拿了？
2: 那是了，当地当地自己带个朋友去吃饭呢，并且从不得讲。老婆同志呢，小就业别八八年的做哪位？有没有本子用了不愿意个啦？
0: 那是，
2: 那是真的挺大劲了，这他你一定不能那么大劲了。
0: 嗯，那是了。
2: 对了，就可以呢。松点挺的，都不是不能喝。
0: 我是，那么大还吃这哪一哪？
2: 哎，对了。노사게텐데달라라무신부인하차라
0: 네세돈부치시다로나도체나
2: 네시라
0: 노노
2: 이거텐도올란아구유린스키라나
0: 노
2: 라실